0: ਹਰ ਮੈਂ ਭਾਜੋ
1: ਈਟੀਵਿਨੋ ਔਰ ਰੇਡੀਓ
2: Ladies and gentlemen, it's traditional, man. Neo Kello.